ਹਾਂ ਮੇਰਨ ਤੋਂ ਆ ਰਿਹਾ ਪਤਾ ਮੈਂ ਤੇ ਕੋ ਨਾਨੀ ਕੁਸ ਪਸੰਦ ਹੋ ਰਿਹਾ ਕਿ ਨਾਨੀ ਆਈ ਪੋਨ ਵਾ ਬੋਈ ਮੈਰ ਵਾ ਵਰਨ ਕੈ ਤੇ ਮਿਨਿਸ ਤੇ ਮੈਂ ਜੋ ਵਾ ਨੂ ਨਰੇਸ ਕੋ ਮੰਕਾ ਦੇ ਮੈਂ ਤੋ ਵਾ ਨਰਗਾ ਤਾ ਨਾ ਤਨੇ ਪਿੰਕੋ ਪਿੰਕੋ ਬਿੰਕੋ ਬਿੰਕੋ ਅਮੀ ਪਿੰਕੋ ਅੰਦੇ ਪੋਂ ਆਈਓ ਡਰਾਮ ਤੋ ਵਾ ਨਾ ਨਾ ਕੋ ਨਾ ਉਆ ਆ ਬੋਈ ਨੀ ਕਾ ਪੈਨੇ ਤੇ ਫ੍ਰੀ ਟਿਕਟ ਵਾ ਪੁਪੁਆ ਤੇ ਪੁਪੁਆ ਤੇ ਪੁਪੁਆ ਹਾ ਵਾ ਵਾ ਤੇਂਗਾ ਪੋਨ ਦੇ ਬੇਪੇ ਪੋਨ ਵਾ ਵਾ ਦੇ ਤਾਰਾ ਤੇ ਚੈੱਕ ਪੋਟ ਤੋ ਵਾ ਨਾ ਤੇਂਗਾ ਆਪਣੀ ਮੈਨੇ ਮੈਂ ਉਆ ਮੈਂ ਨਾ ਕੇਮ ਸੀ ਤੇਰਾ ਨੇ ਮੈਂ ਉਆ ਤੇ ਰਾਉਂ ਤੇ ਕੋਤਾ ਨਾ ਕੋਨ ਨੋ ਉਆ ਤੇ ਤਾਪੋ ਐ ਉਤਾ ਨੇ ਮੇਰਾ ਕੇਮ ਮਨੇ ਆਪੇ ਆਈ ਐ ਤੇ ਪੇ ਉਨੇ ਕੋ ਕਿਉਕੀ ਮੈਂ ਸੰਤਾ ਮੇਰੀਆ ਪੇਸੋ ਪੈਰਿਸ਼